0: ਹਾਂਜੀ ਮੈਂ ਕਿਹਦੀ ਸੁਣਿਓ ਕਿਦਾਂ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਔਰ ਹਮ ਖੇਲ ਰਹੇ ਹਾਂ
1: ਰੇਡੀਓ ਓਲਿਵ ਪਰ
2: ਬਹੁਤ ਬਣੀ ਹੈ ਬਹੁਤ
0: ਇੱਕ ਚੁਟਕੀ ਸੌਂਗ ਮੈਂ ਆਪਕੋ